0: ਜਗਜੀਤ ਆਪ ਤੋਂ ਬਾਤ ਕਰ ਰਹੇ ਹਾਂ, ਲੇਕਿਨ ਮਹਿਮਾਨ ਤਸ਼ਰੀਫ ਲਾ ਚੁੱਕੇ ਹੈ ਚੌਧਰੀ ਫਰਿਆਦ ਜੀ, ਚੌਧਰੀ ਫਰਿਆਦ ਸਾਹਿਬ ਤਸ਼ਰੀਫ ਲਾ ਚੁੱਕੇ ਹੈ ਤੋ ਹਮ ਜੋ ਨਾ ਗੀਤ ਕੋ ਯਹੀਂ ਪਰ ਰੋਕੇਂਗੇ। ਔਰ ਮੇਰਾ ਇਹ ਹੋਤਾ ਹੈ ਕਿ ਗੀਤ ਤੋ ਚਲਤੇ ਰਹਿਤੇ ਹੈ, ਲੇਕਿਨ ਜੋ ਮਹਿਮਾਨ ਤਸ਼ਰੀਫ ਲਾਤੇ ਉਨਕਾ ਵਕਤ ਬਹੁਤ ਕੀਮਤੀ ਹੋਤਾ ਹੈ, ਤੋ ਉਨਕੋ ਤਾਲੀਆਂ ਗੂੰਜ ਮੇਂ ਅਸਲਾਮ ਅਲੈਕਮ ਕਹਿਤੇ ਹਾਂ ਔਰ ਖੁਸ਼ ਆਮਦੇਦ ਕਹਿਤੇ ਹਾਂ ਜੀ। ਅਸਲਾਮ ਅਲੈਕਮ ਭਾਈ ਰੁਖਸਾਰ ਸਾਹਿਬ।
1: ਮੇਰੇ ਬਹੁਤ ਹੀ ਪਿਆਰੇ ਕਾਬਲ ਇਹਤਰਾਮ ਕਾਬਲ ਰਿਫਤ ਕਾਬਲ ਅਜ਼ਮਤ ਮਹਿਬੂਬ ਲਾਈ ਭਾਈ, ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤ।
0: ਵਾਲੇਕੁਮ ਸਲਾਮ ਜੀ, ਸਭ ਕਿਧਰ ਸੇ? ਵਾਲੇਕੁਮ ਸਲਾਮ।
1: ਹਜ਼ੂਰ ਕੈਸੇ ਹੈਂ ਆਪ, ਤਬੀਅਤ ਕੈਸੀ ਹੈ, ਮਿਜ਼ਾਜ ਗ੍ਰਾਮੀ ਕੈਸੇ ਹੈਂ ਆਪ?
0: ਅਲਹਮਦੁਲਿਲਾ ਜੀ, ਸ਼ੁਕਰ ਅੱਲਾ ਕਾ, ਜਿਤਨਾ ਵੀ ਸ਼ੁਕਰ ਅਦਾ ਕਰੇ ਉਤਨਾ ਹੀ ਕਮ ਹੈ।
1: ਚੌਧਰੀ
0: ਫਰਿਆਦ ਸਾਹਿਬ ਲਗਤਾ ਹੈ ਕੁਛ ਨਹੀਂ ਰਾਬਤਾ ਹੁਆ ਨਾ ਹਮਸੇ।
1: ਅੱਛਾ ਜੀ, ਆਪ ਨਾਮ ਲੈ ਰਹੇ ਥੇ, ਮੈਂ ਕਿਆ ਹੋ ਸਕਤਾ
0: ਹੂੰ, ਵੈਸੇ ਮੈਨੇ ਨਾਮ ਲਿਆ ਉਨਕਾ। ਚੌਧਰੀ ਫਰਿਆਦ, ਚੌਧਰੀ ਮੁਜ਼ੱਫਰ ਸਾਹਿਬ ਨੇ ਕਹਾ ਨਾ ਤੇ ਉਨਕੇ ਲਿਏ ਫਿਰ ਚਲਾਇਆ ਥਾ ਜੀ।
1: ਅੱਛਾ ਅੱਛਾ ਅੱਛਾ, ਮਾਸ਼ਾ ਅੱਲਾ ਜੀ, ਮਾਸ਼ਾ ਅੱਲਾ, ਬਹੁਤ ਪਿਆਰਾ ਪ੍ਰੋਗਰਾਮ, ਬਹੁਤ ਮਿਆਰੀ, ਔਰ ਇਤਨਾ ਵੋ ਕਹਤੇ ਨਾ ਕਿ ਇਤਨੀ ਹਸਤੀਆਂ ਆਈ ਹੈ, ਮਾਸ਼ਾ ਅੱਲਾ, ਕਿਆ ਕਹਿੰਦੇ ਅਭੀ ਸਾਡੇ ਮੋਹਤਰਮ ਜਨਾਬ ਨਾਹਿਦ ਕਾਬਲ ਇਤਰਾਮ ਕਾਬਲ ਇੱਜ਼ਤ ਸਾਡੇ ਮੋਹਤਰਮ ਸ਼ਕੀਲ ਸਾਹਿਬ ਆਏ ਥੇ ਮਾਸ਼ਾ ਅੱਲਾ, ਉਹਨਾਂ ਨੇ ਕਿਆ ਰੰਗ ਜਮਾਇਆ ਵੈਸ ਮਹਿਫਲ ਮੇ, ਕਰੇ ਪਹਿਲੇ ਤੋਂ ਉਹਨਾਂ ਨੇ ਪੰਜਾਬੀ ਕਾ ਤੜਕਾ ਲਗਾਇਆ, ਕਿਆ ਖੂਬਸੂਰਤ ਹੈ ਜੀ।
0: ਬਿਲਕੁਲ ਬਿਲਕੁਲ ਜੀ, ਉਸ ਲਈ ਤਾਂ ਮੈਂ ਕਹਤਾ ਹੂੰ ਇਹ ਮਹਿਮਾਨੇ ਖਸੂਸੀ ਹੈ, ਵੋ ਨਾ ਆਏ ਤੋ ਮਹਿਫਲ ਨਹੀਂ, ਯਾਨੀ ਕਿ ਰੰਗ ਨਹੀਂ ਬਣਦਾ, ਔਰ ਕਮਾਲ ਕਰਤੇ ਹੈਂ ਆਪਕੋ ਪਤਾ ਹੈ।
1: ਬਿਲਕੁਲ ਆਪ ਸਹੀ ਫਰਮਾ ਰਹੇ ਹੈਂ, ਔਰ ਇਸਮੇ ਕੋਈ ਦੂਸਰੀ ਰਾਏ ਹੈ ਹੀ ਨਹੀਂ, ਕਿ ਵੋ ਕਹਤੇ ਹੈ ਨਾ ਕਿ ਉਨਕੇ ਆਨੇ ਸੇ ਜੋ ਹੈ ਨਾ ਵੋ ਹਰ ਪ੍ਰੋਗਰਾਮ ਕੋ, ਯਾਨੀ ਕਿ ਸਿਰਫ ਇਸ ਪਰ ਆਪਕੇ ਮਾਸ਼ਾਅੱਲਾ ਪ੍ਰੋਗਰਾਮ ਕੋ ਹਰ ਪ੍ਰੋਗਰਾਮ ਕੋ ਚਾਰ ਚੰਦ ਲੱਗ ਜਾਤੇ ਹੈਂ।
0: ਬਿਲਕੁਲ ਬਿਲਕੁਲ, ਯੇ ਤਾਂ ਹੈ।
1: ਔਰ ਜਿਸ ਦਿਨ ਵੋ ਨਹੀਂ ਆਤੇ, ਯਾ ਹਮਾਰੀ ਤੋ ਯੇ ਦੁਆ ਹੈ ਕਿ ਅੱਲਾ ਤਾਲਾ ਉਨਕਾ ਸਾਇਆ ਹਮੇਸ਼ਾ ਹਮਾਰੇ ਸਰੋਂ ਪਰ ਕਾਇਮ ਹੋ ਦਾਇਮ ਰੱਖੇ, ਔਰ ਅੱਲਾ ਤਾਲਾ ਉਨਕੋ ਸਿਹਤ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਤਾ ਫਰਮਾਏ। ਐਸੇ ਅਨਮੋਲ ਲੋਕ ਜੋ ਹੋਤੇ ਹੈ ਨਾ ਵੋ ਕਹਤੇ ਹੈ ਨਾ ਕਿ ਬਹੁਤ ਕੀਮਤੀ ਲੋਕ ਹੋਤੇ ਹੈ, ਯੇ ਕੀ ਹਾਲ।
0: ਬਿਲਕੁਲ ਬਿਲਕੁਲ,
1: ਇਨਕੇ ਤਵੱਸਲ ਸੇ ਔਰ ਇਨਕੇ ਯਾਨੀ ਕੇ ਜ਼ਰੀਏ ਸੇ ਹਮ ਮਾਸ਼ਾ ਅੱਲਾ ਯੇ ਪ੍ਰੋਗਰਾਮੋ ਕੀ ਰੌਣਕ ਹੋਤੀ ਹੈ। ਮੈਂ ਤੋ ਮਾਸ਼ਾ ਅੱਲਾ ਦਿਨ ਕੋ ਵੀ ਜਬ ਜਾ ਪੇ ਹੋਤਾ ਹੂੰ ਤੋ ਮੈਂ ਇਨਕੋ ਮੁਝੇ ਸੁਣਨੇ ਕਾ ਸ਼ਰਫ ਹਾਸਲ ਹੋਤਾ, ਲੇਕਿਨ ਮੈਂ ਕਾਲ ਨਹੀਂ ਕਰ ਸਕਦਾ ਕਿਉਂਕਿ ਬਿਜ਼ੀ ਹੋਤਾ ਹੂੰ, ਲੇਕਿਨ ਮੈਂ ਇਨਕੋ ਮੁਝੇ ਸੁਣਨੇ ਕੀ ਸਾਦਤ ਹੋਤੀ ਰਹਤੀ ਹੈ। ਤਕਰੀਬਨ ਹਰ ਪ੍ਰੋਗਰਾਮ ਮੇਂ ਵੀ ਉਹ ਆਤੇ ਹੈ, ਪਾਰਟੀਸਪੇਟ ਕਰਤੇ ਹੈ, ਔਰ ਮਾਸ਼ਾ ਅੱਲਾ ਇਤਨੀ ਅੱਛੀ ਔਰ ਇਤਨੀ ਉਮਦਾ ਗੁਫ਼ਤਗੂ ਵੀ ਕਰਤੇ ਹੈ, ਔਰ ਮਾਸ਼ਾ ਅੱਲਾ ਸਬਕ ਮੋਹ ਹੋਤੀ ਹੈ, ਔਰ ਮਾਸ਼ਾ ਅੱਲਾ ਇਤਨੀ ਅੱਛੀ ਵੋ ਜੋ ਵੀ ਪੋਇਟਰੀ ਪੜ੍ਹਤੇ ਹੈ, ਜੋ ਗਜ਼ਲ ਪੜ੍ਹਦੇ ਹੈ, ਮਾਸ਼ਾ ਅੱਲਾ ਕਮਾਲ ਕਰ ਦਿੱਤੇ ਹੈ ਯਕੀਨ।
0: ਬਿਲਕੁਲ ਬਿਲਕੁਲ, ਜ਼ਬਰਦਸਤ,
1: ਜਿਤਨੀ ਵੀ ਦਾਦ ਦੀ ਜਾਏ ਵੋ ਕਮ ਹੈ, ਲੇਕਿਨ ਹਮ ਦੁਆ ਦੇ ਸਕਤੇ ਹੈ ਉਨਕੋ, ਕਿਉਂਕਿ ਦਾਦ ਤੋਂ ਹਮਾਰੀ ਮਾਸ਼ਾ ਅੱਲਾ ਸ਼ਾਇਦ ਉਨਕੇ ਅਲਫਾਜ਼ ਤੱਕ ਨਾ ਪਹੁੰਚ ਸਕਤੀ ਹੋ, ਕੀ ਹਾਲ ਹੈ, ਹਮ ਹਕੀਰ ਨਾ ਚੀਜ਼ ਹੈ ਜੀ, ਵਹਾਂ ਤੱਕ ਕਿੱਧਰ ਪਹੁੰਚ ਸਕਤੇ ਹੈ, ਹਮ ਤਾਂ ਤਸੱਵਰ ਵੀ ਨਹੀਂ ਕਰ ਸਕਤੇ ਕਿ ਹਮ ਉਨਕੋ ਦਾਦ ਦੇ, ਲੇਕਿਨ ਹਮ
0: ਮੁਦਾਖਲਤ
1: ਤੋਂ ਕਰ ਦੀ ਆ, ਲੇਕਿਨ ਮੈਂ ਮਕਸਦ ਯਹੀ ਥਾ ਕਿ ਮੈਂ ਉਨਕੋ ਸੁਣ ਲੇਤਾ ਕਿ ਹਾਲ।
0: ਅੱਛਾ ਜੀ, ਮਾਸ਼ਾਅੱਲਾ ਮਾਸ਼ਾਅੱਲਾ, ਕੋਈ ਬਾਤ ਨਹੀਂ, ਆਪਕਾ ਟਾਈਮ ਯਹੀ ਤੋ ਮਹਿਫਲ ਹੈ, ਆਪਕੀ ਮਹਿਫਲ ਹੈ, ਜਿਸ ਆਪ ਆਪਣਾ ਕੋਈ ਐਸਾ ਮਸਲਾ ਨਹੀਂ, ਟਾਈਮ ਕਾ ਕੋਈ ਮਸਲਾ ਨਹੀਂ,
1: ਸਲਾਮਤ ਰੱਖੇ, ਔਰ ਅੱਲਾਹ ਤਾਲਾ ਆਪਕੋ ਆਪਣੀ ਜ਼ਮਾਨ ਮੇਂ ਰੱਖੇ, ਔਰ ਮਾਸ਼ਾ ਅੱਲਾ ਆਪਕੇ ਇਸ ਬ੍ਰੈਡਫੋਰਡ ਏਸ਼ੀਅਨ ਰੇਡੀਓ ਕੋ ਅੱਲਾਹ ਤਾਲਾ ਸਦਾ ਸਲਾਮਤ ਰੱਖੇ, ਕੀ ਹਾਲਤ ਹੈ ਜੀ,
0: ਆਮੀਨ
1: ਆਮੀਨ, ਜਿਨ ਕਿਤਨੀ ਪਿਆਰੀ ਨਸੀਹਤ ਹੋਤੀ ਹੈ ਮਾਸ਼ਾ ਅੱਲਾ, ਔਰ ਹਮੇ ਸੁਣਨੇ ਕੀ ਵੀ ਸਾਦਤ ਹਾਸਿਲ ਹੋਤੀ ਹੈ, ਔਰ ਹਮ ਮਾਸ਼ਾ ਅੱਲਾ ਜੋ ਕਭੀ ਕਭੀ ਹਮ ਵੀ ਹਾਜ਼ਰ ਹੋ ਜਾਤੇ ਹੈ, ਕੀ ਹਾਲ।
0: ਕਿਆ ਬਾਤ ਹੈ, ਜ਼ਰੂਰ ਜੀ, ਆਪ ਹਾਜ਼ਰ ਹੁਆ ਕਰੇ, ਆਪਕੇ ਬਿਨਾਂ ਤਾਂ ਰੌਣਕ ਨਹੀਂ ਲੱਗਤੀ ਨਾ।
1: ਅੱਲਾਹ ਤਾਲਾ ਨੀ, ਅੱਲਾਹ ਤਾਲਾ ਆਪਕੋ ਸਲਾਮਤ ਰੱਖੇ, ਯੇ ਤੋ ਆਪਕਾ ਪਿਆਰ ਆਪਕਾ ਮੁਹੱਬਤ ਯੇ ਆਪਕਾ ਉਨਸ ਹੈ ਜੋ ਮੇਰੇ ਜੈਸੇ 20 ਬੰਦੇ ਕੋ ਜੋ ਹੈ ਨਾ ਵੋ ਇਤਨਾ ਆਪ ਮਾਨ ਸਮਾਨ ਔਰ ਇਤਨਾ ਪਿਆਰ ਕਰਤੇ ਹੈ।
0: ਆਪ ਬਹੁਤ ਪਿਆਰੇ ਹੈ, ਬਹੁਤ ਪਿਆਰੇ ਹੈ, ਮਾਸ਼ਾ
1: ਅੱਲਾਹ ਆਪਕੋ ਸਲਾਮਤ ਰੱਖੇ, ਔਰ ਸਭ ਤੋਂ ਪਹਿਲੇ ਤੋ ਮਾਸ਼ਾ ਅੱਲਾਹ ਆਪਕੇ ਬਹੁਤ ਹੀ ਪਿਆਰੇ ਮਾਸ਼ਾ ਅੱਲਾਹ ਪ੍ਰੈਜੈਂਟਰ ਵੀ ਹੈ ਔਰ ਓਨਰ ਵੀ ਹੈ ਸਰ ਸੈਯਦ ਹਸਨ ਸ਼ਾਹ ਸਾਹਿਬ, ਮੇਰੇ ਲਈ ਨਿਹਾਇਤ ਕਾਬਲ ਇਤਰਾਮ ਹੈ, ਅੱਲਾਹ ਤਾਲਾ ਉਨਕੋ ਵੀ ਸਲਾਮਤ ਰੱਖੇ, ਕਿਉਂਕਿ ਜਿਨਕੇ ਤਵੱਸਲ ਸੇ ਯੇ ਪ੍ਰੋਗਰਾਮ ਚਲਤਾ ਹੈ ਔਰ ਹਮੇ ਵੀ ਸਾਦਤ ਹਾਸਿਲ ਹੋਤੀ ਹੈ, ਕਿ ਹਾਂ।
0: ਬਿਲਕੁਲ ਬਿਲਕੁਲ,
1: ਔਰ ਜਨਾਬ ਉਸਤਾਦ ਮੁਹਤਰਮ ਸ਼ਕੀਲ ਸਾਹਿਬ ਆਏ ਥੇ ਮਾਸ਼ਾ ਅੱਲਾ ਹੈ ਜੀ, ਉਹਨਾਂ ਨੇ ਕਮਾਲ ਕਰ ਦਿਆ, ਕਹਿੰਦੇ ਹੈ ਨਾ ਹੈ ਜੀ ਵੋ ਸੋਨੇ ਪੇ ਸੁਹਾਗਾ ਹੋ ਗਿਆ, ਵੈਸੇ ਤਾਂ ਆਪਕਾ ਪ੍ਰੋਗਰਾਮ ਮਾਸ਼ਾ ਅੱਲਾ ਇਤਨੇ ਅੱਛੇ ਗੀਤ ਵੀ ਹੋਤੇ ਹੈ, ਲੇਕਿਨ ਜਬ ਵੋ ਐਸੀ ਸ਼ਖਸੀਅਤ ਆਤੀ ਹੈ ਔਰ ਮਾਸ਼ਾ ਅੱਲਾ ਹੈ ਜੀ ਤੋ ਕਮਾਲ ਹੋ ਜਾਂਦੀ ਹੈ। ਜਨਾਬ ਜਲਗੀਰ ਸਾਹਿਬ ਹੈ, ਚੌਧਰੀ ਮੁਜ਼ੱਫਰ ਸਾਹਿਬ ਹੈ, ਔਰ ਆਪ ਮਾਸ਼ਾ ਅੱਲਾ ਇਤਨੀ ਪਿਆਰੀ ਹਸਤੀ ਜਨਾਬ, ਪਿਆਰੇ ਭਾਈ मैं तो कहता हूँ, मैं जब बोलता ना, मैं कहता हूँ मेरे प्यारे भाई महबूब लाही महाराज कहता हूँ। तो अल्लाह ताला इनको सलामत रखे हैं जी, क्योंकि ऐसी हस्तियों थे ये प्रोग्राम चमकता है, और चौधरी फरियाद साहब है, राणा नजीर साहब हैं, और भी जितने माशाल्लाह जिन जिन समातों तक आपकी माशाल्लाह इस नशरियात की आवाज जिन जिन समातों तक पहुंच रही है, अल्लाह ताला सभी को सलामत रखे
0: आमीन।
1: और अपने फिजमान में रखे। और मैं सिर्फ आपको सबक सुनाने के लिए और साथ आपको सबक सुनाने के लिए आता हूँ। अच्छा। कि शायद मेरे जो सबक में कुछ कमी बेशी हो जाए तो चलो मेरी वो सलाहकार देखे। यकीन करें मेरा मकसद यही होता है कि उनसे मैं कुछ सीख लूं, आप जैसे लोगों से ना कुछ, क्योंकि आप सभी उस्ताद लोग हैं जी।
0: अरे क्या,
1: और माशाल्लाह आपको इतना अच्छा हो गया, तो इसलिए मैं चाहता हूँ चलो मैं कुछ सुनाऊ ना, बल्कि मैं आपसे कुछ सुनू।
0: ये आपकी मोहब्बत है, बड़ापन है आपका।
1: तो ये मैं भी फिर वो साहब को पंजाबी की एक छोटी सी गजल सुनाता हूँ, ठीक है
0: जी।
1: तो अगर अगर आपको अच्छी लगी, पसंद आई, तो फिर एक उर्दू की सुना दूंगा, अगर नहीं तो फिर इसी से इसी पे जो कहते हैं फाबे आई है। तो जहाँ से सर सुना दूं
0: जी जी, अरशाद
1: तो पंजाबी की फिर मैं आपकी नजर करना चाहता हूँ
0: जी जी,
1: और आपकी रोशन समातों को जो है ना वो मैं तक पहुंचाना चाहता हूँ। प्यार लिखता है, हर दिल नु भी दिलदार नहीं मिलता, कुछ दिल बस कब्रस्तान होंगे।
0: वाह,
1: वो जेडे हसदे ने गल गल ते उन्हां दे अंदर भी कई अरमान होंगे।
0: आहा हा, वाह वाह वाह वाह,
1: जिसे मन मर्जी दा साथी नहीं,
0: आहा
1: ओ वसदे घर वैरान होंगे।
0: ओए होए होए वाह,
1: कुछ लोग जहान ते इंज भी होंगे ने जेडे होवन नाल जहान होंगे।
0: बेशक, वाह वाह वाह वाह, बहुत खूब
1: सर, बहुत शुक्रिया। ए तो छोटी सी बात है, पंजाबी दी गजल सी ते एक उर्दू की गजल है
0: जी जी,
1: जो लिखने वाले शायर है ज़ुल्फ़िकार अली ज़ुल्फ़ी। शेर लिखता है
0: जी,
1: हम सा कहां मिलेगा तलबगार आपको।
0: वाह,
1: ये सोचना तो चाहिए एक बार आपको।
0: हाय हाय हाय, वाह वाह वाह वाह, बहुत
1: थैंक यू सर, बहुत शुक्रिया। अल्लाह ताला आपको सलामत रखे, जो आप इस पोएट्री को अपने दिल में, अपने दिमाग में, माशाल्लाह अपनी रोशन समातों में इतनी जगह देते हैं।
0: माशाल्लाह जी,
1: नजरें चुराए जा रहे हैं आप जिस तरह,
0: हां
1: है हमसे कुछ तो मसला सरकार आपको।
0: हाय हाय हाय, वाह वाह,
1: कोई तो बात प्यार से कर लीजिए हजूर। देती नहीं है जेब यूं तकरार आपको।
0: वाह वाह वाह वाह, बहुत खूब,
1: थैंक यू सर, बहुत शुक्रिया। आता रहा हूँ आपके ही काम काल तलक,
0: हाँ
1: क्यों लग रहा हूँ आज मैं बेकार आपको।
0: वाह वाह, बहुत खूब,
1: थैंक यू सर, थैंक यू। शेर लिखता है, बातों से जाके औरों को पागल बनाइए। बातों से जाके औरों को पागल बनाइए, अब मैं समझ चुका हूँ मेरे यार आपको। आखिरी आखिरी शेर आपकी नजर करना चाहता हूँ, जुल्फी मेरी वफा की करें कदर आप क्यों। जुल्फी मेरी वफा की करें कदर आप क्यों, सस्ता जो मिल गया है मेरा या प्यार आपको।
0: आहा, सस्ता जो मिल गया है मेरा प्यार आपको, वाह वाह वाह वाह, बहुत
1: सर टाइम देने का बहुत बहुत शुक्रिया। अल्लाह ताला आपको सलामत रखे जी, और आपको अपनी फिजमान में रखे। मेरी बहुत सी दुआएं आपके साथ, आपके पूरे रेडियो की टीम के साथ, और माशाल्लाह जितने अच्छे खूबसूरत सामे आपके हैं जी, उनके लिए बहुत सी दुआएं हैं, और इस उम्मीद के साथ आपसे मैं अलविदा हो रहा हूँ कि आप भी मुझे अपनी नेक दुआओं में याद रखेंगे।
0: आमीन जी, अल्लाह ताला आपको भी खुश रखे जी, तालियों की गूंज में आपको अलविदा करते हैं, अल्लाह ताला आपको भी खुश रखे। बहुत मजा आया, बहुत ही अच्छा लगा, आप तशरीफ लाए भाई चौधरी रखसार साहब, तशरीफ लाए थे, तालियों के गूंज बने, अलविदा करते हैं। बहुत अच्छी शायरी आज लेके आए, ऐसे आते रहा करें और महफिल में चार चांद लगाते रहा करें। बहुत शुक्रिया तशरीफ लाने का, अल्लाह ताला आपको खुश रखे, सलामत रहें और बाद रहें।
1: अल्लाह
0: हाफिज, अल्लाह हाफिज, अल्लाह हाफिज। जी हाँ, ये थे भाई रुखसार साहब मैनचेस्टर से, बहुत ही प्यारी शायरी लेके आया आज, तो उन्होंने भी पंजाबी भी और उर्दू भी दोनों शामिल हुई। ऐसे वक्त मिलता जब जब महफल में रंग जमते हैं तो नए से नए कलाम। मैं आपको बताऊँ, हमारा ये शौक आज का नहीं है, कभी मैं मेरे ख्याल में 14-15 साल की उम्र में मैं मैकेनिक था, बन गया था, तो फिर बड़े लोगों के, जो बड़े लोगों का मतलब है कि बड़ी उम्र के लोगों में बैठते थे हम, بچپنا ہمارا کام سیکھنے میں بھی گزر گیا، بچوں کے وہ عمر ہماری رہی نہیں کہ ہم بچوں کے ساتھ کھیل سکیں، کھیلے نہیں بالکل، والا صاحب کی بیمار تھے اس وجہ سے میں نے جلدی کام سیکھا، پھر بڑوں میں کام سیکھنے کے بعد اچھے اچھے لوگوں کے پاس بیٹھے تھے، وہ انہیں کے پاس بھی بڑے لوگوں کے میری عمر سے جو بڑے تھے تو ادب سے بات کرتے تھے، پھر وہیں کے لوگ رہ گئے، دوسروں کے پاس جا کے وہ اس طریقے سے بات کر ہی نہیں سکتے تھے، اوئے اوئے کر کے جیسے کرتے ہیں لڑکے بیٹھ کر، تو پھر اسی طریقے سے ایسے ایسے بڑے بزرگوں کے پاس بیٹھنا بڑی محفلوں میں جو ہوتا تھا، تو یہ بہت ایسے کلام سننے کو ملتے تھے، پھر نا کچھ مثالیں سننے کو ملتی تھی، کچھ کلام سننے کو ملتے تھے، بہت اچھا لگتا تھا۔ آج بڑی دیر بعد یہ پنجابی جی کے جو اشعار سننے کو ملے اور مزہ آیا، اور اسی شوق کی وجہ سے میں نے دونوں کتابیں خرید لی ہیں اور خرید کے رکھی ہیں بڑی دیر سے، ٹائم ہی نہیں ملتا۔ سیف الملوک کتنی موٹی کتاب ہے، اور پیر ورشہ ہیر ورشہ بھی، تو بہت شوق رہا ہے کہ ٹائم ملے پڑھوں، اور پھر ریڈیو پر بھی آ کے تھوڑا تھوڑا شامل کیا کروں گا، لیکن اتنا ٹائم ہی نہیں ہوا، گانوں سے فرصت نہیں ملی، گانے تب آہستہ آہستہ عمر کے ساتھ ساتھ بندہ چھوڑ دیتا ہے، اور شاعری ایسی ہے کہ اس میں نہ تو سر چاہیے نہ کوئی زور لگانا پڑتا ہے، آرام سے پرسکون ہو کر یہ باتیں دل کی بات ہوتی ہے جو دل تک پہنچتی ہے، تو بہت اچھا لگتا ہے جناب آپ تشریف لائے اور دل کی بات دل تک پہنچ گئی، آپ نے بہت سی باتیں سنائی اور شاعری سنائی، اور یہ میں بھی دو بول آپ کے ساتھ کرتا ہوں اشعار اور ساتھ ہی گیت، تو پھر وقت ہوا چاہے گا بریک کا۔ تجھ سے عشق ہو گیا اب خسارہ کیسا، تجھ سے عشق ہو گیا اب خسارہ کیسا، دریائے عشق میں جو اتر گئے اب کنارہ کیسا، تجھ سے عشق ہو گیا اب خسارہ کیسا، دریائے عشق میں جو اتر گئے اب کنارہ کیسا، ایک بار تیرے ہو گئے تو بس ہو گئے، ایک بار تیرے ہو گئے تو بس ہو گئے، روز کرنا استخارہ کیسا، روز کرنا استخارہ کیسا، تجھ سے عشق ہو گیا اب خسارہ کیسا، تجھ سے عشق ہو گیا اب خسارہ کیسا، دریائے عشق میں جو اتر گئے اب کنارہ کیسا، دریائے عشق میں جو اتر گئے اب کنارہ کیسا۔